ਤੂੰ ਸੋਭੀ ਸਿਰਮੋਰੀ ਕਾਰਿਕ੍ਰਮ ਸੁਣਨ ਵਾਲਾ ਕਾ ਆਕਾਸ਼ਵਾਣੀ ਕੇਂਦਰ ਸ਼ਿਮਲਾ ਦਾ ਸਵਾਗਤ ਹੋ ਸੋ। ਤੂੰ ਸੋਭੀ ਸਾਥੀ ਯੋਂ ਗੀਤੋ ਔਰ ਬਾਤੋਂ ਕੇ ਕਾਰਿਕ੍ਰਮ ਦਾ ਇਤਲਾਵਾਂ ਉਹ ਮਨੋਜ ਆਜ਼ਾਦ ਬਾਤ ਕਰਦਾ ਵਿਸ਼ਵ ਕਾਮਨਵੈਲਥ ਦਿਵਸ ਕੇ ਬਾਰੇ ਦੇ ਸਾਥੀ ਤੂੰ ਸੋਭੀ ਸਾਥੀ ਬਾਤਚੀਤ ਕਰਦੇ ਸਹਿਕਾਰਿਤਾ ਸਾਥੀ ਵਿਕਾਸ ਕੇ ਬਾਰੇ ਦੇ ਸਾਥੀ ਤੂੰ ਸੋਭੀ ਸਾਥੀ ਕੁਛ ਖਬਰੇ ਸੁਣਾਉਂਦੇ ਔਰ ਖਬਰੇ ਸਾਥੀ ਤੂੰ ਸੋਭੀ ਸਾਥੀ ਸੁਣਾਉਂਦੇ ਕੁਛ ਬੜੀਆ ਬੜੀਆ ਸਿਰਮੋਰੀ ਲੋਕ ਗੀਤ ਤੋ ਤੂੰ ਸੋਭੀ ਸਾਥੀ ਬਾਤਚੀਤ ਸ਼ੁਰੂ ਕਰਵੇ ਕੁਛ ਖਬਰੇ ਕੇ ਬਾਰੇ ਦੇ ਜੋ ਹਿਮਾਚਲ ਪ੍ਰਦੇਸ਼ ਦਾ ਹੈ ਸੇ 26 ਮਈ ਸੇ ਹੋਣੇ ਵਾਲੇ ਜੋ ਪੰਚਾਇਤੀ ਰਾਜ ਕੇ ਚੁਣਾਵ ਸੋ ਤਿੰਨ ਦੇਖੇ

ਹੰਸਦਾ ਉਸ ਮੰਦੇ ਬੈਸੀ ਤੋਪ ਜੂ ਕਾਸ਼ਾ ਨੂੰ ਡੇਊ ਜੂ ਨਿਰੋਗ ਤਾਮੂ ਤਾਂ ਔਸ਼ਧੀ ਪੌਦਾ ਸਾਨੂੰ ਖਾਸੀ ਮਹੱਤਵ ਨਹੀਂ ਸਮਝਦੇ ਉਦੋਂ ਤਾਂ ਸੀ ਖਿਆਨਤਾ ਜੂ ਭਾਰਤੀ ਪੁਰਾਣ ਉਪਨਿਸ਼ਦ ਰਾਮਾਇਣ ਮਹਾਂਭਾਰਤ ਦੇਸ ਕੇ ਜੂ ਪ੍ਰਮਾਣਿਕ ਗ੍ਰੰਥਾਂ ਨੂੰ ਲਈ ਵੈਦ ਜੜੀ ਬੂਟੀਆਂ ਨੂੰ ਸ਼ੈਲਾ ਜੁੜਿਆ ਸੋਚ ਹਾਲੇਗਾ ਦੁੱਕ ਰਾਮਾਇਣ ਨੂੰ ਘੁੰਮੋ ਆਨੇ ਦੁੱਕ ਬਜਰੰਗ ਬਲੀ ਹਿਮਾਲਿਆ ਪਰਬਤ ਦਿਨ ਸੰਜੀਵਨੀ ਬੂਟੀਕਾ ਕਾ ਭਗਵਾਨ ਲਕਸ਼ਮਣ ਨੂੰ ਜਾਣ ਬੁਝਿਆ ਸ਼ਿਦਮ ਦੇ ਪੈਸੀ ਦੁੱਖ ਜੂ ਕਾਸ਼ਾ ਨੂੰ ਫਾਇਲ ਲੋਲੀ ਦੁੱਖ ਖੈਂਦਾ ਦੋ ਓਮੀ ਓਮੀ ਸ਼ੌਂਗ ਪਾਂਠੋ ਪੇਰਾ ਟੋਸ਼ਮਾ ਆਈ ਦੁੱਖ ਸੈਮਚੈਨਾ ਟੋਸ਼ਮਾ ਦੇਰੰਗ ਦੁੱਖ ਜੂ ਜੜੀ ਬੂਟੀਆਂ ਨਸੀ ਇਲਾਜ ਲੰਸ ਤੋਸਮ ਦੇ ਤੁਰੂ ਦੁੱਗ ਕਿਨਿਆਂ ਨੂੰ ਜੂ ਔਸ਼ਧੀ ਬੋਟਿੰਗ ਸਨ ਜੜੀ ਬੂਟੀਆਂ ਨੂੰ ਬਾਰੇ ਦਾ ਇਸ ਜਾਣਕਾਰੀ ਕੇ ਤੱਕਨੇ ਹੋ ਜੋ ਅਮਸ ਕਾਸ਼ਾ ਦੁੱਖ ਜੂ ਕਾਲਾ ਜ਼ੀਰੋ ਬਾਰੇ ਬਤਿਆਸ਼ੇ ਬੈਸੀ ਖਿਆਨਤਾ ਜੂ ਔਸ਼ਧੀ ਪੌਦਾ ਨੇਮਿਕ ਦਿਨ ਜੂ ਕਈ ਟੋਦਾ ਨੂੰ ਤਾਂ ਇਸ ਵਾਲੀ ਸ਼ੈਲੂ ਕਾ ਮੰਗਲਾ ਸਮਦੇ ਜੂ ਕਾਲਾ ਜ਼ੀਰੋ ਤੀ ਤੰਗ ਕੁਆਸ ਕੁਆ ਤੁੰਗ ਮਾ ਮੰਦੇ ਪੈਟੰਗ ਹੋਗਾ ਨੀ ਮਾ ਦੋਸ਼ੀ ਆਈ ਦੁੱਖ ਜੂ ਕੋਲੈਸਟ੍ਰੋਲ ਮਾਤਰਾ ਗੋਟਿਆ ਮੂੰ ਤਾਂ ਇਸ ਲਈ ਵਾਲੀ ਮਦਦਗਾਰ ਨਹੀਂ ਸਮਦੇ ਕਾਲਾ ਜ਼ੀਰਾ ਸ਼ੂਗਰ ਟੋਦੂ ਕਾਬੂ ਉਤਾਸ ਖੂਨ ਸਾਫ ਆਚਿਤ ਆਈ ਦੁੱਖ ਖੈਂਦਾ ਜੂ ਚਮੜੀ ਟੋਦੂ ਤਾਂ ਇਸ ਲਈ ਵਾਲੀ ਫਨਵਾਨੀ ਸਮਦੇ ਫੁਆ ਪੈਟਿੰਗ ਰਾਸ਼ਿੰਗ ਨੀਮਾ ਦੇਰੰਗ ਕਾਲਾ ਜ਼ੀਰੋ ਤੀ ਤੁਕ ਵਾਲ ਦਮ ਸ਼ੈਲ ਨਾਰਸ਼ੇਦ ਜ਼ੀਰਾ ਤੰਗ ਹਣੀ ਬਰਗ ਬਰਗ ਜ਼ਾਮਾ ਲਈ ਦੁੱਖ ਹੋਦੇਰੀ ਪੈਟਿੰਗ ਰਾਸ਼ਿੰਗ ਦੇ ਘਾਟੋ ਹਾਜਿਤ ਮਦੇ ਬੈਸੀ ਦੁੱਖ ਜੂ ਕਾਲਾ ਜ਼ੀਰਾ ਕਾਸ਼ੋ ਫਾਈ ਲੋਕੋ ਮੋਜੂ ਰਾਂਗੋ ਸ਼ੋਂਗ ਜ਼ੰਗਾਲੋ ਆਈ ਦੁੱਖ ਸਾਰੀ ਗੋ ਚੀ ਨੰਗ ਏਕੇ ਨੀਚ ਜੂ ਤਾਂਗੇ ਸੁੱਕ ਤੀ ਗਿਆ ਮਿਕਸਰ ਨੀਸ ਮਦੇ ਗੋਇਨਿੰਗ ਦਾਮਬੁਨਾ ਦੇਰੰਗ ਜੰਗਾਲੇ ਨੋ ਦੁੱਖ ਜ਼ੀਰਾ ਈ ਜ਼ੀਰਾ ਤਾਂ ਮੁਜ ਆਈ ਦੁੱਖ ਕਾਸ਼ੋ ਫਾਈ ਲੋ ਜੂ ਸ਼ੋਂਗ ਨੰਗ ਕੋਨੇ ਦੇਸ਼ੋ ਜੂ ਰਿਮਾਨੁਲੀ ਪਸ਼ਿਤ ਹਦੇਸੀ ਜੂ ਦੁੱਖ ਵਾਲ ਮਹਿੰਗਾ ਰੇਸ਼ਿਤ ਮਦੇ ਆਇਤ ਖਿਆਨਤਾ ਜੂ ਕੂਟ ਕੂਟ ਬੋਧੀ ਬਾਸ਼ ਜੂ ਰਿਮਾਨੋ ਪਸ਼ਿਤ ਜੂ ਸ਼ੁਮ ਬੋਸ਼ੰਗ ਮਿਆ ਤਿਆਰ ਹਾਚਿਤ ਨਿਓ ਸ਼ੁਮ ਬੋਸ਼ੰਗ ਯੁਮਸ ਕੂਟ ਜੂ ਰਿਮਾਨੋ ਸਕੋਟਿਆਸ ਧਮਾਟੋ ਦੂ ਤਾਂਗੇਸ ਕੂਟ ਵਾਲ ਦਮਸ਼ੈਲ ਨਾਰਸ਼ਿਤ ਆਇਤ ਜੂ ਖਿਆਨਤਾ ਦੁੱਖ ਖਾਂਸੀ ਉਤਾਂਗੇਸ ਲੀ ਦੁੱਖ ਵਾਲ ਦਾਮਨੀਸ ਮਦੇ ਕੂਟ ਲੀ ਦੁੱਖ ਵਾਲ ਮਹਿੰਗਾ ਰੇਸ਼ਿਤ ਮਦੇ ਬੈਸੀ ਆਇਤ ਜੂ ਕਾਸ਼ਾ ਨੂੰ ਔਸ਼ਧੀ ਪੌਦਾ ਜੂ ਬਨਾਕਸ਼ਾ ਮਦੇ ਬੈਸੀ ਜੂ ਬਨਾਕਸ਼ਾ ਲੋਨਾ ਇਤ ਊਨੀਸ ਨਿਓ ਘਾਟੋ ਛਾਂਗਾ ਨੂੰ ਠਾਂਡੀ ਨੀਮਾ ਤੰਗਮਾ ਬਨਾਕਸ਼ਾ ਊਤੰਗ ਤੀਓ ਕੁਆਸ ਕੁਆਰਾਨਾ ਵਾਲੀ ਫਾਨ ਵਾਪਸ ਓਮ ਓਮ ਸ਼ੌਂਗ ਦਾ ਦੁੱਖ ਹਣੀ ਲੰਸ ਤੋਸ ਮਦੇ ਜੂ ਦੁੱਖ ਪਾਵਗਾ ਨੂੰ ਪੋਰੇਸਿਆ ਇਤ ਵਾਲ ਮਹਿੰਗਾ ਜੜੀ ਬੂਟੀ ਨਿਓ ਬੈਸੀ ਦੁੱਖ ਜੂ ਬਾਤੰਗ ਕਾਸ਼ਾ ਹੇ ਤਾਸ਼ੇ ਕਾਸ਼ਦਾ ਬੈਸੀ ਦੁੱਖ ਓਮਸ ਇਤ ਗੀਥੰਗ ਰੋਂਚੇ ਰੋਂਚੀ ਜ ਬੈਸਾਈ ਗੀਥੰਗ

ਬਸ ਜੀ ਦੁੱਖ ਜੋਗੀ ਥਿੰਗ ਲੰਸਿਆ ਅਤੇ ਕੇਸ਼ ਨੇ ਆਣੇ ਮੋਹਨ ਲਾਲ ਨੇਗੀ ਜੀ ਬਸ ਜੀ ਦੁੱਖ ਹਾਲਿੰਗਾ ਖੈਨ ਦਾ ਜੂ ਸਵਸਥ ਪਰਿਵਾਰ ਜੂ ਖੁ ਸੁਖੀ ਜੀਵਨ ਨੂੰ ਆਦਾਰ ਨਾਰਸ਼ਿਦ ਨੇ ਹੋ ਦੋ ਤਾਂਗੇਸ ਕਿ ਮੋ ਪਾਂਠੋ ਪੇਰੰਗ ਸੇਕੀ ਨੂੰ ਸਵਸਥ ਨੇ ਮਿਗ ਵਾਲ ਜ਼ਰੂਰੀ ਮਦੇ ਦੋ ਕਲੋਸ਼ਮਾ ਲਈ ਖਾਸ ਕਰ ਮਨਾ ਰਿੰਗਜ਼ਾ ਨੂੰ ਸਿਹਤਮੰਦ ਨਿਮਿਕਤਾ ਸਭਸੇ ਜ਼ਰੂਰੀ ਨੇ ਹੋ ਥੂਲੋਨਾ ਤੰਗਮਾ ਮਨਾ ਰਿੰਗਜ਼ਾ ਸਵਸਥ ਨਿਮਾ ਤੰਗਮਾ ਦੁੱਖ ਦੋ ਪੂਰਾ ਪਰਿਵਾਰੂ ਏਸਾ ਸੀ ਦਮ ਖਿਆਲ ਤਾਮ ਹੰਸ ਮਨ ਰਿੰਗਸ ਸਿਹਤਮੰਦ ਨਿਮਾ ਤੰਗ ਤੰਗਮਾ ਮਦੇ ਦੋ ਖੈਨ ਤਾਂ ਜੂ ਬੱਚਿਆ ਪੀੜ੍ਹੀ ਲਈ ਸਵਸਥ ਬੁਸਨੇ ਹੋ ਵੈਸੀ ਦੋ ਤਾਂਗੇਸ ਮਨਾ ਰਿੰਗਜ਼ਾ ਨੂੰ ਏਸਾ ਸੀ ਦਮ ਤਾਲੀਮ ਹਾਸਿਲ ਲਾਣਮ ਗਿਆ ਮਿਗ ਦਮ ਤਾਲੀਮ ਹਾਸਿਲ ਲਾਲਾ ਨਿਯਮ ਸੀ ਦੋ ਕਾਸ਼ਾ ਸਮਾਜੂ ਸਹੀ ਕਾਮਾਂ ਨੂੰ ਭਾਗੀਦਾਰੀ ਹਚਮ ਸੋ ਕਿਸਮ ਦੇ ਵੈਸੀ ਐਤ ਖੈਨ ਤਾਂ ਜੂ ਹਾਲਿੰਗਾ ਦੁੱਖ ਬੋਧੀ ਬਸ਼ ਮਨਾ ਰਿੰਗਜ਼ਾ ਮੋ ਕਿਸ ਬੋਧੀ ਮੋ ਘਰ ਪਰਿਵਾਰੂ ਮੋ ਕਿ ਮੋ ਪੇਰਾਂ ਨੂੰ ਤਾਂਗੇਸ ਬੋਧੀ ਸੁਨਸੇ ਸੈਨੀਸ ਨਿਓ ਜੂ ਵਜੇ ਸੀ ਦੁੱਖ ਮਨਾ ਰਿੰਗਜ਼ਾ ਮੋ ਸਿਹਤ ਉਦਿਆਨ ਤਾਂ ਮਹਾਂਸ ਮਦੇ ਦੁੱਖ ਆਇਤ ਮਨਾ ਰਿੰਗਜ਼ਾ ਨੂੰ ਜ਼ੋਰੀ ਜੰਜਲ ਦੀ ਬੋਧੀ ਨੀਚ ਹਮ ਬੈਰਿੰਗ ਨੌਕਰੀ ਲਾਨੋ ਨਿਮਾ ਕਿ ਮੋ ਪੇਰਾਂ ਨੂੰ ਜ਼ੋਰੀ ਛਾਂਗਾਂ ਨੂੰ ਜ਼ੋਰੀ ਪੈਸੀ ਜੂ ਮਨਾ ਰਿੰਗਜ਼ਾ ਖਿਆਨ ਤਾਂ ਆਨੇਗਾ ਜੀਵਨ ਨੂੰ ਘੁੰਮੋ ਪੇਰਾਂ ਨੂੰ ਤਾਂਗੇਸ ਦੁੱਖ ਕਈ ਸਮਝੌਤਾ ਲਾਂਸ ਮਦੇ ਹੋਤਰਾ ਦੁੱਖ ਬੋਨਾ ਯੁੰਗਜ਼ਾ ਕਾਤਈ ਮਾਨੀਸ ਨਿਓ ਬੈਸੀ ਖੈਂਤਾ ਅਗਰ ਕਾਸ਼ਾਂ ਦੁੱਖ ਮੋ ਸਿਹਤ ਪ੍ਰਤੀ ਜਾਗਰੂਕ ਮਾਤੋ ਸ਼ਮਾ ਤੋਮ ਦੇ ਦੁੱਖ ਡੇਓ ਕੋ ਮੋ ਕਈ ਟੋਦਾ ਬੁਨ ਸੋਕੇਸ ਹਾਲਿੰਗਾ ਜੂ ਕਾਸ਼ਾਂ ਨੂੰ ਫਾਇਲੋ ਕਾਚਿੰਗ ਮਨਾ ਰਿੰਗਜ਼ਾ ਸਿਹਤ ਹੋਤਰਾ ਦਿਆਨ ਮਾਤਾ ਸਨੇ ਹੋ ਈਵਨ ਸ਼ੌਂ ਕਈ ਬੋਰਿੰਗ ਖਿਆਚਤਾ ਦੁੱਖ ਬਗੀਚਾ ਨੂੰ ਤੀ ਪਾਲਿੰਗਾ ਬੁਨੂ ਬੈਰਿੰਗ ਗੁਈ ਗੁਈ ਰਾਤਿੰਗ ਰਿਮਾ ਨੋ ਤੀ ਸ਼ੇਦੋ ਦੁੱਖ ਲੈਕ ਸ਼ੌਂ ਲੀ ਤੀ ਸ਼ੇਰਿੰਗ ਤੋ ਗੁਈ ਗੁਈ ਲੈ ਦੁੱਖ ਖਾਊਆ ਮਾਜ਼ਾਸ ਦੇਰਿੰਗ ਦੁੱਖ ਇਕਾਰਿੰਗ ਖਾਊ ਮਾਜ਼ਾ ਮਾਲੀ ਦੁੱਖ ਡੇਂਗੂ ਤੇਤਰਾ ਨੁਕਸਾਨ ਹਾਜਿਦ ਮਦੇ ਜੇ ਤਾਂ ਦੁੱਖ ਖੈਨ ਤਾਂ ਦੁੱਖ ਤੇਤਰਾ ਟਾਲ ਕੰਮ ਲਾਂਦੀ ਦੁੱਖ ਡਾਇਟ ਲਈ ਹੋਤਰਾ ਹੀ ਤਗੜਾ ਜ਼ਾਮਿਕ ਨੀਸ ਦੁੱਖ ਜੂ ਵਜੇ ਖੈਨ ਤਾਂ ਦੁੱਖ ਮਨਾ ਰਿੰਗਜ਼ਾ ਨੂੰ ਘੁੰਮੂ ਤੋ ਕਈ ਟੋਦਾ ਹਾਲਿੰਗਾ ਜੂ ਡਾਇਬਿਟੀਜ਼ ਹਾਰਟ ਅਟੈਕ ਬੀ ਪੀ ਗੈਸਟਿਕ ਨੰਗ ਏ ਕੇ ਕੈਂਸਰ ਡੈਸਕ ਜੂ ਟੋਦਾ ਪੈਦਾ ਹਾਚੋ ਮੰਦੇ ਹਨੀ ਵੀ ਬੈਰਿੰਗ ਜੂ ਵਾਲ ਜ਼ਰੂਰੀ ਹਾਚਸ ਨਿਓ ਕਿ ਮਨਾ ਰਿੰਗਜ਼ਾ ਨੂੰ ਮੋ ਸਿਹਤ ਏਸਾ ਸੀ ਧਿਆਨ ਤਾਮਿਕ ਸੇ ਆ ਜੂ ਸਹੀ ਟੋਦਾ ਨੂੰ ਉਸ ਵਜ੍ਹਾ ਨੂੰ ਤਾਂਗੇਸ ਸਹੀ ਦਿਨ ਚੜ ਰਿਹਾ ਵਿਆਯਾਮ ਲਾਣਮ ਨੰਗ ਏ ਕੇ ਪੌਸ਼ਟਿਕ ਖਾਣ ਪਾਣ ਵਾਲ ਜ਼ਰੂਰੀ ਮਦੇ ਵੈਸੀ ਦੁੱਖ ਜੁਤਾ ਤੇ ਕੇ ਨਿਓ ਦਾਇਸ ਜਾਣਕਾਰੀ ਕਾਸ਼ ਤਾਂ ਵੈਸੀ ਦੁੱਖ ਆਇਤ ਖਬਰ ਸੁਣਿਆ ਚੱਕਨੇ ਹੋ ਪਰਦੇਸ਼ੋ ਨਿਜ਼ ਔਰ ਟੁਕ ਮਈ ਮੈਂ ਹਾਚੀ ਦਿਆ ਪਹਿਲੇ ਚਰਨ ਨੂੰ ਜੋ ਪੰਚਾਇਤ ਚੁਣਾਵਾਂ ਨੂੰ ਤਾਂਗੇਸ ਚੁਣਾਵ ਪ੍ਰਚਾਰ ਤੋਂ ਰੁਕ ਚਨੇ ਵੀ ਰੁਕੇ ਸ਼ੀਤ ਪ੍ਰਚਾਰ ਅਭਿਆਨ ਰੁਕਣ ਨੂੰ ਯੁਮਸ ਹੁੰਦੇ ਸਤੋਕ ਉਮੀਦਵਾਰ ਸਾਰਵਜਨਿਕ ਸਭਾਏ ਰੈਲੀ ਨੰਗ ਜੂ ਲਾਊਡ ਸਪੀਕਰੂ ਮਾਧਿਅਮਸ ਪ੍ਰਚਾਰ ਲਾਣਮ ਮਾਸੋ ਕਿਸਮ ਦੇ ਪ੍ਰਤਿਆਸ਼ੀ ਸਿਰਿਪ ਦੁੱਖ ਕੀਮੋ ਬੀਬੀ ਅਭਿਆਨ ਨੂੰ ਚਾਲਿਆਮ ਸੋਕੇਸ ਦੂਸਰੇ ਚਰਨ ਨੂੰ ਤਾਂਗੇਸ ਨਿਜ਼ੋ ਰਾਇ ਮਈ ਦੰਗਚੀ ਤੀਸਰੇ ਚਰਨ ਨੂੰ ਤਾਂਗੇਸ ਨਿਜ਼ੋ ਸੈ ਮਈ ਮਿਆਂ ਵੋਟ ਛੱਡਣ ਸਿਆ ਰਾਜ ਚੁਣਾਵ ਆਯੋਗ ਪੰਚਾਇਤੀ ਰਾਜ ਚੁਣਾਵਾਂ ਨੂੰ ਤਾਂਗੇਸ ਸਹੀ ਤਿਆਰੀਆਂ ਲਨਸ਼ਿਤ ਜੂ ਸ਼ੁਮ ਚਰਨਾਂ ਨੂੰ ਗ੍ਰਾਮ ਪੰਚਾਇਤ ਪੰਚਾਇਤ ਸਮਿਤੀ ਨੰਗ ਜ਼ਿਲ੍ਹਾ ਪ੍ਰੀਸ਼ਦੂ ਕਈ ਪਦਾਂ ਨੂੰ ਤਾਂਗੇਸ ਮਤਦਾਨ ਹਾਚੀ ਦਿਆ ਚੁਣਾਵ ਆਯੋਗਸ ਸਹੀ ਪਰਦੇਸ਼ੋ ਕੁੱਲ ਨਿਜ਼ੋ ਇਹਨਜ਼ਾਰ ਟੁਕੜਾ ਉਸ਼ੁਮ ਨਿਜ਼ੋ ਸੋਰੇ ਮਤਦਾਨ ਕੇਂਦਰ ਸ਼ੈਸਿਆ ਜੂ ਨੰਗ ਏ ਕੇ ਚੁਣਾਵ ਡਿਊਟੀਓ ਤੇ ਮੈਸ ਜੂ ਨਿਜ਼ੋ ਸੈ ਹਜ਼ਾਰ ਕਰਮਚਾਰੀਆਂ ਨੂੰ ਤੈਨਾਤੀ ਲਾਂਸ਼ੀਤ ਵੈਸੀ ਦੁੱਖ ਜੁਤਾ ਤੇ ਕੇ ਖਾਸ ਖਬਰ ਕਾਸ਼ ਤਾਂ ਵੈਸੀ ਦੁੱਖ ਹੁਣ ਗੜੀਸ ਲਈ ਇਸ਼ਾਰਾ ਕੇ ਰੋਦੂ ਬੇਰਿੰਗ ਬੇਰਿੰਗ ਦੋ ਆਇਤ ਗੀਥੰਗ ਰੋਂਚੇ ਰੋਂਚੀ ਚ ਵੈਸਾ ਹੀ ਗੀਥੰਗ।

ਜੇ ਤੁਸੀਂ ਆਰਾਮਾ ਨੇ ਆਪਣੀ ਜ਼ਿੰਦਗੀ ਜੀਣਾ ਚਾਹੁੰਦੇ ਤਾਂ ਤੁਹਾਂ ਜੋ ਚਾਹੀਦਾ ਭਈ ਆਪਣੇ ਆਪ 'ਚ ਬਦਲੀ ਦਿਉ, ਕਿਉਂਕਿ ਸਾਰੀ ਦੁਨੀਆ 'ਚ ਕਾਰਪੈਟ ਵਿਛਾਣੇ 'ਤੇ ਖਰਾ ਭਈ ਆਪਣੇ ਪੈਰਾਂ 'ਚ ਚੱਪਲਾਂ ਪਹਿਨੀ ਲਓ। ਤੁਸੀਂ ਸੁਣਿਆ ਤਾਂ ਆਪਣਾ ਪਿਆਰਾ ਬਿਲਾਸਪੁਰੀ ਪ੍ਰੋਗਰਾਮ। ਸਭ ਨੇ ਸੁਣਨੇ ਵਾਲਿਆਂ ਪੁੰਨ ਮਾਰਾ ਪਿਆਰ ਭਰਾ ਨਮਸਕਾਰ। ਅੱਜ ਕੇ ਪ੍ਰੋਗਰਾਮ

ਜਾਂ ਚੋਣਾਂ। ਪੰਚਾਇਤੀ ਰੇ ਚੁਣਾਵਾਂ ਰੇ ਚੱਲਦੇ ਸਿਰਮੌਰਾ 'ਚ ਤਕਰੀਬਨ 60 ਬੱਸਾਂ ਚੁਣਾਵਾਂ ਰੀ ਡਿਊਟੀਆਂ 'ਚ ਰਹਿਣੀਆਂ। ਨਿਗਮਾਂ ਰੇ ਖੇਤਰੀ ਪ੍ਰਬੰਧਕ ਰਾਮ ਦਿਆਲ ਉਰੀ ਗਲਾਇਆ ਭਈ ਚੁਣਾਵ ਆਯੋਗਾਂ ਰੇ ਕਹਿਣੇ ਪਰ ਇਹ ਬੱਸਾਂ ਚੁਣਾਵੀ ਪਾਰਟੀਆਂ ਜੋ ਲੈਣੇ ਕਨੇ ਛੱਡਣੇ ਖਾਤਰ ਚਲਾਈ ਜਾਇਆ ਕਰਦੀਆਂ। ਛੋਟੀ ਜਿਹੀ ਗੱਲਬਾਤ ਵੀ ਲਾਣੀ ਜੀ ਤੁਹਾਨੇ, ਬਈ ਜੰਗਲ ਰੀ ਅੱਗ, ਬਨਾਂ ਰੀ ਅੱਗ, ਯਾਨੀ ਵਾਗਨੀ ਦਾਵਾਨਲ ਜਾਂ ਜੰਗਲਾਂ 'ਚ ਸੈਂਟੁਰੀ ਜੋ ਬੜੀ ਭਾਰੀ ਅੱਗ ਗਈ, ਕਈ ਆ ਨਾਵਾਂ 'ਤੇ ਇਸ ਅੱਗੀ ਜੋ ਜਵਾ ਸੇ ਲੋਕ ਬੋਲਦੇ। ਇਹ ਇਤਨੀ ਖਤਰਨਾਕ ਹੁੰਦੀ ਭਈ ਇਸ ਸਾਰੇ ਰਸਤੇ 'ਚ ਜੋ ਵੀ ਕੁਛ ਆਈ ਜਾਂਦਾ, ਕੀੜਾ, ਕੰਡੂ, ਘਾਹ, ਬਤੂ, ਡਾਲੇ, ਮਾਣੂ, ਤਿਨਾਂ ਰਾ ਕੁਛ ਵੀ ਨਹੀਂ ਰੱਖਦੀ, ਸਭੀ ਜੋ ਫੁੱਕੀ ਕਨੇ ਖਾਕ ਕਰ ਦਿੰਦੀ। ਕਈ ਮਾਣੂ ਬੰਨਾਂ 'ਚੋਂ ਜਾਂਦੀ ਵਾਰ ਬਗੈਰ ਬੁਜ਼ੁਰੀ ਸਿਗਰਟ ਬੀੜੀ ਜੋ ਇਸੇ ਜੰਗਲਾਂ 'ਚ ਸੜੀ ਦਿੰਦੇ, ਤਿਸ 'ਤੇ ਸਾਰਾ ਜੰਗਲ ਜੋ ਆ ਸੁਆ ਜਾਂਦਾ। ਦੇਖੋ ਜੀ ਵੀ ਸਿਗਰਟਾਂ ਪੀਣੀਆਂ ਜੋ ਹੀ ਆ ਸਿਹਤ ਸਰੀਰਾਂ ਖਾਤਰ ਇਹ ਵੀ ਖਰੀਆਂ ਨਹੀਂ ਆ, ਤਾਂ ਤਿਸ 'ਤੇ ਬੜੀ ਭਾਰੀ ਬਿਮਾਰੀਆਂ ਲਗਾਈਆਂ, ਕਈ ਰੋਗ ਕੈਂਸਰਾਂ ਸਹੀ ਰੋਗ ਵੀ ਤਿਸ 'ਤੇ ਹੋ ਜਾਏ। ਕਨੇ ਇਹ ਜੇ ਤੂੰ ਸਿਗਰਟਾਂ ਇਹ ਹੀ ਸੜਦੇ ਜਾਂ ਤਿਹਰੀ ਕਈ ਵਾਰ ਹੋਵਾਂ ਵੀ ਚੰਗਾਰੀਆਂ ਜੋ ਹੀ ਆ ਸਹੀ ਉੱਠਦੀਆਂ ਹੋਈਆਂ, ਤਾਂ ਤਿਸ 'ਤੇ ਵੀ ਹਰੀ ਜੰਗਲ ਜੋ ਇਸੇ ਸੁਆ ਹੀ ਜਾਏ। ਕਨੇ ਤਿਸ 'ਤੇ ਬੜੀ ਭਾਰੀ ਨੁਕਸਾਨ ਪਸ਼ੂਆਂ ਰਾ, ਪਕਸੀਆਂ ਰਾ, ਆਹਾਰਾ ਆਪਣਾ ਸਭਨੀ ਰਾ ਨੁਕਸਾਨ ਤਿਸ 'ਤੇ ਹੋਈ ਜਾਂਦਾ। ਤਾਂ ਜੇ ਤੌਂਦੀਆਂ ਰਾ ਮੌਸਮ ਆ, ਤੌਂਦੀ ਭੜਕਣੇ 'ਤੇ ਜੋ ਆ ਸੇ ਡਾਲ ਬੂਟ ਜੋ ਇਸੇ ਵੀ ਖੂਬ ਤੱਤੇ ਹੋਈ ਜਾਂਦੇ। ਕਨੇ ਥੋੜ੍ਹੀ ਜਿਹੀ ਹਵਾ ਤਾਂ ਜੇ ਚਲਾਈ ਤਾਂ ਇਹ ਤੱਤੇ ਤਾਂ ਪਹਿਲੇ ਹੋ ਆਏ, ਕਨੇ ਆਪੂ 'ਚ ਹੀ ਇਹ ਰਗੜਾਉਣੇ ਲਗਾਏ, ਕਨੇ ਤੀਸਾ ਰਗੜਾ 'ਤੇ ਜੋ ਆ ਸੇ ਕਈ ਵਾਰ ਅੱਗ ਜੋ ਇਸੇ ਲੱਗੀ ਆਉਂਦੀ। ਕਈ ਵਾਰ ਤਾਂ ਐਸਾ ਹੋਵਾਂ ਵੀ ਵਰਖਾ ਹੋਏ ਤਾਂ ਜੇ ਆਸਮਾਨੀ ਬਿਜਲੀ ਪੋਈ ਤਾਂ ਆਸਮਾਨੀ ਬਿਜਲੀ ਕਿਸੇ ਇੱਕ ਡਾਲੇ ਪਰ ਪੋਈ, ਕਨੇ ਤਿਸ 'ਤੇ ਹੀ ਜੋ ਇਸੇ ਸਾਰੇ 'ਚ ਅੱਗ ਖੂਬ ਸੈਂਟੀ ਜਾਂਦੀ। ਕਈ ਲੋਕ ਤਾਂ ਜਿਹੜੇ ਹੋਏ ਵੀ ਇਸੇ ਸੋਚਾਂ ਵੀ ਹਰੇ ਪਸ਼ੂਆਂ ਜੋ ਜੋ ਆ ਸੇ ਵਧੀਆ ਘਾਹ ਮਿਲੋ, ਤਿਸ ਖਾਤਰ ਵੀ ਸੇ ਜੋ ਘਾਹ ਬਤੂ ਪੁਰਾਣਾ ਹੋਵਾਂ ਅਤੇ ਤਿਸ ਤੋਂ ਸਾਫ਼ ਸਫਾਈ ਆ ਖਾਤਰ ਜੋ ਆ ਫੁੱਕਾ ਹੈ। ਕਹਿੰਦੇ ਤਿਸ 'ਤੇ ਵੀ ਕਈ ਵਾਰ ਬੇਕਾਬੂ ਹੋ ਜਾਂਦੀ ਅੱਗ, ਕਨੇ ਪੂਰੇ ਜੰਗਲਾਂ 'ਚ ਜੋ ਆ ਸੇ ਤਬਾਹੀ ਤਬਾਹੀ ਮਚਾਈ ਦਿੰਦੀ। ਇਤ ਆਗੀ 'ਤੇ ਜੋ ਆ ਸੇ ਹਰ ਪਾਸੇ ਬਿਲਕੁਲ ਖਤਮ ਹੋਇਆ, ਖਾਤਮਾ ਹੋਇਆ, ਸਫਾਈ ਹੋਈ ਆਈ ਸਾਰੀ, ਵਿਚਾਰੇ ਚਾਹੇ ਸੇ ਪਸ਼ੂ ਪਕਸ਼ੀ ਹੋ, ਡਾਲੇ ਬੂਟੇ ਹੋ, ਮਾਣੂ ਜਾਨਵਰ ਹੋ, ਛੋਟੇ ਛੋਟੇ ਅੰਦਰ ਜ਼ਮੀਨਾਂ ਦੇ ਅੰਦਰ ਹੋਏ, ਕੋਈ ਸਾਂਪ ਹੋਏ, ਕੋਈ ਕੀੜੇ ਕੰਡੇ ਹੋਏ, ਤਾਂ ਸੇ ਵੀ ਸਾਰੇ ਖਤਮ ਹੋਈ ਜਾਂਦੇ। ਇੱਥੇ ਹਵਾ 'ਚ ਜੋ ਆ ਸੇ CO2 ਕਨੇ CO ਸਹੀ ਖਤਰਨਾਕ ਜ਼ਹਿਰੀਲੀ ਗੈਸਾਂ ਜੋ ਹੀਆਂ ਸੇ ਵੀ ਫੈਲੀ ਜਾਂਦੀਆਂ। ਕਨੇ ਇਸ 'ਤੇ ਜੋ ਆ ਸੇ ਸਭਨੀ ਰਾਤ ਦਮ ਘੁੱਟਣੇ ਲਗਾਂ, ਕਨੇ ਬੜੀ ਭਾਰੀ ਬਿਮਾਰੀਆਂ ਹੋਈਆਂ ਹੋਈਆਂ ਇੱਥੇ। ਕਨੇ ਸੇ ਜੇ ਸਾਰੇ ਰੋਗਾਂ ਦੇ ਬਿਮਾਰ ਹੋਏ, ਤਿਨਾਂ 'ਚੋਂ ਸਾਹ ਲੈਣ 'ਚ ਵੀ ਬੜੇ ਤਕਲੀਫਾਂ ਆਉਣੇ ਲੱਗੀਆਂ ਹੋਈਆਂ। ਆਹ ਸਭ ਜੀ ਦਾ ਫਰਜ਼ ਬਣਦਾ ਭਈ ਜੇ ਆਹ ਜੋ ਕਿਤੇ ਦੇਖੋ ਕਿਸੇ ਜੰਗਲਾਂ 'ਚ ਥੋੜ੍ਹਾ ਜਿਹਾ ਵੀ ਧੂੰਆਂ ਸੁੱਜੋ ਤਾਂ ਆਹ ਜੋ ਇਨਫੋਰਮ ਕਰ ਦੇਣਾ ਚਾਹੀਏ ਫਟਾਫਟ ਜੋ ਫਾਇਰ ਵਾਲਿਆਂ ਜੋ, ਕਨੀ ਫਾਇਰ ਵਾਲਿਆਂ ਫੋਨ ਕਰ ਦਿਉ, ਜੇ ਫੋਨ ਤਿੰਨਾਂ ਰਾਂ ਨਹੀਂ ਲੱਗੋ ਤਾਂ ਹੋਰ ਨਹੀਂ ਤਾਂ ਪੁਲਿਸ ਆਓ ਫੋਨ ਕਰਤਾ, ਕਨੀ ਫਿਰ ਜੰਗਲਾਂ ਦੀ ਅੱਗ ਜੋ ਇਸੇ ਕਾਬੂ ਛੋੜ ਪਾਈ ਜਾ ਸਕਾ। ਅੱਜ ਕੱਲ੍ਹ ਇੱਕ ਨਵਾਂ ਹੀ ਰਿਵਾਜ਼ ਚੱਲ ਰਿਹਾ ਵੀ ਕੈਂਪ ਫਾਇਰ ਕਰਨੀ, ਤਾਂ ਕਈ ਵਾਰ ਮਾਣੂ ਤਿਸੋ ਕਰਾਏ, ਕਨੇ ਵਾਧੇ 'ਚ ਜਾਂਦੀ ਵਾਰ ਜੋ ਆ ਸੇ ਥੋੜ੍ਹੀ ਜਿਹੀ ਮਿੱਟੀ 'ਤੇ ਇਸ ਪਰ ਸੁੱਟਦੇ ਵੀ ਸੋਚਾਂ ਬੁਝੀ ਗਈ ਅੱਗ, ਪਰ ਸੇ ਹੁੰਦੀ ਨਹੀਂ। ਕਨੀ ਤਿਸਾ ਚੰਗਾਰੀਆਂ ਜਿਹੀਆਂ ਸੇ ਮਗਦੀਆਂ ਰਹਿੰਦੀਆਂ, ਔਰ ਤਿਸਾ ਨੇ ਥੋੜ੍ਹੇ ਜਿਹੇ ਪੱਤੇ ਪੁੱਤੇ ਕੁਛ ਹਵਾ ਨੇ ਉੱਡਦੇ ਮਿਲੋ ਤਾਂ ਤਿਸ 'ਤੇ ਵੀ ਅੱਗ ਫਟਾਫਟ ਸੈਂਟੀ ਜਾਂਦੀ। ਅੱਗ ਪੂਰੇ ਬਨਾਂ 'ਚ ਨਹੀਂ ਫੈਲੋ, ਇਤ ਖਾਤਰ ਜੋ ਆ ਸੇ ਫਾਇਰ ਲਾਈਨ ਬਣਾਈ ਜਾਂਦੀ, ਯਾਨੀ ਇੱਕ ਇਲਾਕਾ ਜਿਹਾ ਇੱਕ ਇਹੜੀ ਜ਼ਮੀਨ ਰੱਖੀ ਜਾਂਦੀ ਜਿੱਥੇ ਜੇ ਝਾੜੀਆਂ ਵੀ ਸਾਫ਼ ਕਰ ਦੇਣੀਆਂ, ਡਾਲੇ ਵੀ ਸਾਫ਼ ਕਰ ਦੇਣੇ, ਕਨੀ ਤੀਸਰਾ ਕਾਫ਼ੀ ਬੜਾ ਏਰੀਆ ਰੱਖਣਾ ਸੇ। ਤਿਸ 'ਤੇ ਜੋ ਆ ਸੇ ਇੱਕ ਅਗਰ ਇੱਕ ਪਾਸੇ ਅੱਗ ਲੱਗੀ ਵੀ ਗਈ ਤਾਂ ਸੇ ਅੱਗ ਦੂਜੇ ਪਾਸੇ ਅਨੀ ਫੈਲਣੀ ਆਈ, ਤਾਂ ਅੱਗ ਹੀ 'ਤੇ ਹੋਣੇ ਵਾਲੇ ਨੁਕਸਾਨ ਜੋ ਹੀ ਆ ਕੰਮ ਵੀ ਕੀਤਾ ਜਾ ਇਸਕਾ। ਕਨੀ ਅਸੀਂ ਤਾਂ ਜੇ ਕਈ ਵਾਰ ਰੂਹਾਂ ਵੀ ਚੱਲੂ ਰਹੇ ਹੋਏ ਕਿਤੇ ਜੋ, ਕਨੀ ਅਹ ਜੋ ਹੀ ਸੁੱਜੋ ਵੀ ਜੰਗਲਾਂ

ਚ ਥੋੜਾ ਜਿਹਾ ਕਿਤੇ ਲੱਗ ਰਹੀ ਅੱਗ ਆਪਣੇ ਬਿਲਕੁਲ ਨੇੜੇ ਤੇੜੇ, ਤਾਂ ਜੋ ਹਰੇ ਪੱਤੇ ਜੋ ਏ ਸੇ ਤੋੜਨੇ ਚਾਹੀਦੇ, ਡਾਲੇ ਤਾਂ ਬਥੇਰੇ ਹੋਏ ਬਨਾਂ 'ਚ, ਤਾਂ ਤਿੰਨਾਂ 'ਚ ਲੇਕ ਨੇ ਵੀ ਅੱਗ ਜੋ ਬੁਝਾਇਆ ਜਾ ਸਕਾਂ। ਜਲਦੀ ਤੱਕ ਫਾਇਰ ਗੱਡੀ ਨਹੀਂ ਆਉਂਦੀ ਏ, ਕੋਈ ਸਹਾਇਤਾ ਹਾਂ ਜੋ ਨਹੀਂ ਪਹੁੰਚਦੀ। ਅਗਰ ਹਾਂ ਰੇ ਨੇੜੇ ਤੇੜੇ ਅੱਗ ਲੱਗੂਰੀ, ਤਾਂ ਸਭ ਨੇ ਰਾ ਫਰਜ਼ ਬਣਾ ਭਈ ਆਗੀ ਪਰ ਜੋ ਆ ਸੇ ਕਿਸੇ ਨਾ ਕਿਸ ਤਰੀਕੇ 'ਤੇ ਪਾਣੀ ਵੀ ਸੱਟਣਾ ਚਾਹੀਦਾ। ਰੇਤਾ, ਮਿੱਟੀ, ਇਹ ਸਾਰੀ ਚੀਜ਼ਾਂ ਤਿਸ ਪਰ ਸੱਟੋ ਵੀ ਆਕਸੀਜਨ ਜੋ ਤੀਸਰੀ ਬੰਦ ਹੋਈ ਆ ਆਉਣਾ, ਕਨੇ ਅੱਗ ਜੋ ਇਸੇ ਫੇਰੀ ਛੋੜੀ ਬੁਝੀ ਆਓ। ਕਨੀ ਕਈ ਵਾਰ ਅਸੀਂ ਇਹੜਾ ਵੀ ਦੇਖਿਆ ਵੀ ਕਿਤੇ ਅੱਗ ਲੱਗ ਰਹੀ ਹੈ ਕਾਫੀ ਜ਼ਿਆਦਾ, ਕਨੀ ਨਿਆਣੇ ਸਕੂਲਾਂ 'ਚ ਚੱਲ ਰਹੇ ਹੈ, ਕਨੀ ਸੇ ਫਟਾਫਟ ਤਿਸ ਅੱਗ ਜੋ ਬੁਝਾਉਣੇ ਜੋ ਲੱਗਿਆ ਹੈ, ਤਾਂ ਐਸੇ ਕਾਹਲੇ ਵੀ ਬੱਚਿਆਂ ਨਹੀਂ ਬਣਨਾ ਹੀ ਆ, ਕਿਉਂਕਿ ਅੱਗ ਜੋ ਹੀ ਬਹੁਤ ਖਤਰਨਾਕ ਹੀ, ਇਹ ਜਿਤਨੀ ਹਰਾ ਦੋਸਤੀ ਤਿਤਨੀ ਹਰੀ ਦੁਸ਼ਮਣ ਵੀ ਬਣ ਸਕਦੀ। ਇਸ ਖਾਤਰ ਬੱਚਿਆਂ ਦਾ ਫਰਜ਼ ਬਣਾ ਵੀ ਫਟਾਫਟ ਘਰ ਸੁਨੇਹਾ ਦੇਣਾ ਚਾਹੀਦਾ, ਜਾਂ ਫਿਰ ਕਿਸੇ ਕੋਈ ਵੱਡਾ ਚੱਲ ਰਿਹਾ ਤਾਂ ਤਿਸੋਂ ਦੱਸਣਾ ਚਾਹੀਦਾ, ਤੀਸਰੀ ਸਹਾਇਤਾ ਲੈਣੀ ਚਾਹੀਦੀ। ਕਿਉਂਕਿ ਇਹ ਐਸਾ ਵੀ ਦੇਖਿਆ ਗੋਰਾ ਵੀ ਕਈ ਵਾਰ ਛੋਟੇ ਨਿਆਣੇ ਜੋ ਥੇ ਸੇ ਆਪੋ ਹੀ ਅੱਗ ਜੋ ਬੁਝਾਉਂਦੇ ਬੁਝਾਉਂਦੇ ਝੁਲ ਸੀ ਗਏ। ਤਾਂ ਜੀ ਆਪਣੀ ਅਗਰ ਅਸੀਂ ਧਿਆਨ ਰੱਖੇ ਆਗੀ ਤੇ ਬਚੀ ਕਰਨੇ ਰਹਿਣਗੇ, ਜੰਗਲਾਂ 'ਚੋਂ ਆਪਣੇ ਆਪ ਬਚਾਂਗੇ, ਤਾਂ ਹਾਂ ਸਭ ਨਹੀਂ ਖਾਤਰ ਹੀ ਵਧੀਆ, ਕਿਉਂਕਿ ਜੰਗਲ ਜੋ ਏ ਸਿਆਂ ਜੋ ਮੁਫਤ ਵਾਲੀ ਆਕਸੀਜਨ ਦਿੰਦੇ, ਇਸ ਤੋਂ ਇਲਾਵਾ ਜੋ ਆ ਪਰਿਆਵਰਣ ਦੀ ਸੁਰੱਖਿਆ ਖਾਤਰ ਵੀ ਇਸ 'ਚ ਬਹੁਤ ਸਾਰੇ ਪਸ਼ੂ ਪਕਸ਼ੀ ਕੀੜੇ ਮਕੌੜੇ ਪਤਾ ਨਹੀਂ ਖਬਨੀ ਕਿਆ ਕਿਆ ਇਸ 'ਚ ਸੇ ਸਾਰੇ ਜੋ ਏ ਤਿੰਨਾਂ ਖਾਤਰ ਵੀ ਬਹਿਣ ਫਾਇਦੇਮੰਦ ਏ।

ਘਰੇ ਦੇ ਗਮਲਿਆਂ 'ਚ ਵੀ ਤੁਸੀਂ ਕੁਛ ਐਸੇ ਖਾਸ ਪੌਦੇ ਲਗਾਏ ਸਕਾਏ ਜਿਨ੍ਹਾਂ 'ਤੇ ਜੋ ਆ ਸੇ ਖੁਸ਼ਬੂ ਵੀ ਆਈ, ਪਰਿਆਵਰਣ ਵੀ ਖਰਾ ਰਿਹਾ, ਕਦੇ ਸੇ ਮੱਛਰ ਮੱਖੀਆਂ ਜੋ ਆ ਤਿੰਨੋਂ ਵੀ ਦੂਰ ਨਠਾਉਂਦੇ ਰਹਿੰਦੇ। ਨਿਆਣਿਆਂ 'ਚ ਜੋ ਆ ਸੇ ਬਚਪਨਾਂ 'ਤੇ ਸਫਾਈ ਦੀ ਆਦਤ ਹੋਣੀ ਚਾਹੀਦੀ, ਕਨੀ ਤਿੰਨੋਂ ਸਮਝ ਹੋਣੀ ਚਾਹੀਦੀ ਵੀ ਆਪਣਾ ਘਰ ਵੀ ਸਾਫ਼ ਰੱਖਣਾ, ਕਨੀ ਤਾਂ ਜੇ ਅਸੀਂ ਸਕੂਲਾਂ ਜਾਣਾ ਜਾਂ ਕਿਸੇ ਦੇ ਘਰ ਜਾਣਾ ਤਾਂ ਉੱਥੇ ਵੀ ਅਸੀਂ ਉੱਦਮ ਨਹੀਂ ਬਚਾਉਣਾ, ਉੱਥੇ ਵੀ ਅਸੀਂ ਖਰੀ ਸਾਫ਼ ਸਫਾਈ ਰੱਖਣੀ। ਸਮਾਜ 'ਚ ਆਪਣਾ ਉਦਾਹਰਣ ਆਹ ਜੋ ਸਥਾਪਿਤ ਕਰਨਾ ਚਾਹੀਦਾ, ਗੰਦਗੀ ਫੈਲਾਉਣ ਵਾਲਿਆਂ ਜੋ ਸਮਝਾਉਣਾ ਚਾਹੀਦਾ, ਕਨੇ ਪ੍ਰਣ ਕਰਨਾ ਚਾਹੀਦਾ ਭਈ ਅਸੀਂ ਆਪੂ ਵੀ ਸਾਫ਼ ਰਹਿਣਾ, ਆਪਣਾ ਆਸ ਪੜੋਸ ਵੀ ਸਾਫ਼ ਰੱਖਣਾ, ਕਨੇ ਔਰਸੇ ਜੋ ਵੀ ਸਾਫ਼ ਸਫਾਈ ਖਾਤਰ ਪ੍ਰੇਰਿਤ ਕਰਨਾ। ਸਾਫ਼ ਸਫਾਈ ਇੱਕ ਅੱਛੀ ਆਦਤ ਹੀ ਨਹੀਂ ਬਲਕਿ ਇਹ ਮਾਰੀ ਜ਼ਿੰਮੇਦਾਰੀ ਵੀ, ਇਹ ਸਵਾਸਥ ਸਮਾਜ ਕਨੀ ਮੁਲਖਾ ਖਾਤਰ ਜੋ ਆ ਸੇ ਬੜੀ ਭਾਰੀ ਜ਼ਰੂਰੀ। ਤਾਂ ਜੀ ਸਭ ਨੇ ਜੋ ਚਾਹੀਦਾ ਵੀ ਖੂਬ ਸਾਫ਼ ਸਫਾਈ ਰੱਖੋ, ਕਨੇ ਆਪਣੇ ਸਰੀਰਾਂ ਦੀ ਜੋਈ ਸੇ ਵੀ ਸਾਫ਼ ਸਫਾਈ ਰੱਖਣੀ ਬੜੀ ਭਾਰੀ ਜ਼ਰੂਰੀ ਹੁੰਦੀ, ਕਿਉਂਕਿ ਮਾਰਾ ਸਰੀਰ ਜੋ ਆ ਇਹ ਵੀ ਇੱਕ ਮੰਦਿਰ ਆ, ਇਸ ਦੀ ਸੇਵਾ ਕਨੇ ਸਫਾਈ ਬੜੀ ਭਾਰੀ ਜ਼ਰੂਰੀ।